ਆਈ ਤਾਂ ਗੱਲਾਂ ਮੈਂ ਮਹਾਨ ਮਾਲੀ ਮਾਨ ਕਿੰ ਕਿੰ ਕਿੰ ਕਿੰ ਨੀਂਦ ਨੂੰ ਖਿੰਗਾਲ ਲਬਦ ਹੌਰਮ ਵਿਵਾਹੀ

0: ꯆꯍꯤ ꯃꯥꯄꯟ ꯇꯔꯥ ꯗ꯭ꯔꯃꯥ ꯌꯥꯎꯔꯛꯄꯕꯨ ꯃꯦꯟ ꯔꯣꯜ ꯑꯃꯐꯥꯎ ꯍꯦꯛ ꯀꯨꯝꯕ ꯐꯪꯗꯅ ꯑꯗꯨꯝ ꯊꯣꯛꯀꯗꯣꯔꯤꯕ꯭ꯔ ꯈꯪꯗꯦ. ꯃꯦꯟ ꯔꯣꯜꯗꯤ ꯂꯥꯏꯔꯦꯗꯅ, ꯄꯨꯟꯁꯤꯁꯤꯗ ꯗꯥꯏꯂꯣꯛ ꯁꯦꯟꯇꯦꯟꯁ ꯑꯍꯨꯝ ꯐꯥꯅ ꯉꯥꯡꯕ ꯔꯣꯜꯕꯨ ꯑꯃꯠꯇ ꯀꯨꯝꯕ ꯐꯪꯗ꯭ꯔꯤꯅꯤ. ꯈꯔ ꯀꯥꯏꯒꯟꯕ ꯍꯩꯒꯟꯗꯕ ꯑꯩꯈꯣꯏꯗꯤ ꯈꯔ ꯉꯟꯅ ꯆꯠꯂꯒ ꯃꯤ ꯂꯥꯛꯅꯗ꯭ꯔꯤꯉꯩꯗ ꯏꯊꯟꯇ ꯍꯣꯠꯅꯧꯕ, ꯁꯤ ꯅꯠꯇ꯭ꯔꯗꯤ ꯎꯄꯥꯏ ꯂꯩꯔꯣꯏꯗꯣꯔꯤ. ꯑꯩꯉꯣꯟꯗꯒꯤ ꯍꯥꯟꯅ ꯉꯟꯅ ꯂꯥꯛꯄꯁꯨ ꯌꯥꯎꯔꯤ ꯃꯥꯜꯂꯤꯅꯦ. ꯐꯛꯁꯥꯡꯁꯤꯗ ꯂꯣꯡ ꯍꯤꯞꯄꯤꯁꯤꯕꯨ ꯏꯇꯥꯎ ꯊꯤꯝꯕꯨꯡꯅꯤꯅꯦ. ꯀꯔꯤꯅꯣ ꯉꯔꯥꯡ ꯑꯍꯤꯡ ꯇꯨꯝꯍꯧꯗ꯭ꯔꯕꯣ? ꯉꯟꯇꯥ ꯂꯥꯛꯑꯒ ꯐꯛꯁꯥꯡꯁꯤꯗ ꯂꯣꯡꯅ ꯁꯦꯠꯊꯕꯤꯔꯝꯃꯤꯁꯤꯕꯣ? ꯍꯣꯏ ꯏꯇꯥꯎ, ꯏꯇꯥꯎ ꯊꯤꯝꯕꯨꯡ
1: ꯃꯥꯂꯦ
0: ꯅꯪꯂꯥꯕꯣ?
1: ꯑꯩꯗꯤ ꯇꯨꯝꯅ ꯂꯩꯔꯝꯃꯦꯗꯅ.
0: ꯀꯩꯅꯣ ꯉꯁꯤꯗꯤ ꯑꯩꯁꯨ ꯐꯅ ꯉꯜꯂꯦꯅ ꯂꯥꯛꯄꯅꯤ, ꯂꯣꯟꯅ ꯃꯤ ꯂꯥꯛꯅꯗ꯭ꯔꯤꯉꯩꯗ ꯈꯤꯇ ꯇꯝꯍꯧꯒꯦꯗꯅ. ꯑꯗꯣ ꯉꯟꯇꯥ ꯍꯦꯛꯇ ꯂꯩꯔꯝꯃꯤꯁꯤꯕꯨ ꯀꯌꯥꯝ ꯀꯨꯏꯔꯒꯦ ꯂꯥꯛꯄ? ꯑꯇꯩꯗꯤ?
1: ꯑꯇꯩꯗꯤ ꯂꯥꯛꯅꯗ꯭ꯔꯤ, ꯉꯜꯂꯤꯗ. ꯑꯩꯕꯨꯗꯤ ꯀꯨꯏꯔꯦ ꯂꯥꯛꯄ, ꯌꯨꯝꯗ ꯂꯩꯕ ꯇꯜꯂꯕ, ꯁꯤꯗꯅ ꯋꯥꯈꯜ ꯈꯔ ꯏꯪꯉꯤ ꯍꯥꯏꯗꯅ ꯉꯟꯇꯥꯅ ꯑꯗꯨꯝ ꯂꯥꯛꯑꯕ.
0: ꯀꯩꯅꯣ ꯌꯨꯝꯗ ꯂꯩꯕ ꯇꯜꯂꯦꯗꯤ ꯌꯨꯝꯗ ꯂꯩꯕ ꯀꯩ ꯇꯧꯔꯒꯦ? ꯅꯠꯇꯦ ꯉꯁꯤꯁꯨ ꯏꯃꯥꯒ ꯃꯍꯥꯚꯥꯔꯠ ꯃꯇꯦꯛ ꯑꯃ ꯑꯃꯨꯛ ꯉꯟꯇꯥꯅ ꯊꯦꯡꯅ ꯔꯨꯔꯕ꯭ꯔꯥ?
1: ꯃꯍꯥꯚꯥꯔꯠꯀꯤ ꯋꯥꯗꯤ ꯅꯨꯡꯇꯤꯒꯤꯅꯤꯗ ꯃꯥꯂꯦ, ꯃꯃꯩ ꯊꯪꯗ ꯑꯩꯁꯦ ꯐꯥꯎꯕ꯭ꯔ ꯉꯥꯎꯕ꯭ꯔ ꯑꯃꯗꯤ ꯇꯧꯗꯧꯔꯤ.
0: ꯐꯠꯇꯔꯤꯕ ꯋꯥꯐꯝꯅꯤꯅꯦ. ꯑꯦ ꯑꯍꯜꯅ ꯉꯥꯡꯕꯅꯤ ꯀꯣꯛ ꯈꯟꯗꯣꯛ ꯌꯥꯗ꯭ꯔꯣ ꯅꯪꯕꯣ? ꯈꯔ ꯇꯥ ꯈꯔ ꯇꯥꯗꯥꯏꯗꯨꯅꯤ, ꯑꯩꯗꯤ ꯍꯧꯖꯤꯛꯀꯥꯟꯗꯤ ꯁꯨꯛ ꯁꯥꯎ ꯍꯦꯛ ꯁꯥꯎꯕꯤꯗ꯭ꯔꯦ. ꯆꯤꯡꯈꯩ ꯉꯥꯟꯕꯤꯅꯁꯨ ꯌꯦꯜꯂꯛꯇ꯭ꯔꯦꯗꯣ, ꯐꯣꯟꯁꯨ ꯇꯧꯔꯛꯇ꯭ꯔꯦ, ꯃꯦꯁꯦꯖꯁꯨ ꯊꯥꯔꯛꯈꯤꯗ꯭ꯔꯦ, ꯐꯅ ꯑꯗꯨꯝ ꯋꯥꯏ ꯁꯪꯉꯦ ꯈꯟꯗꯣꯏ, ꯁꯦꯡꯅ ꯎꯄꯥꯏ ꯂꯩꯔꯛꯇ꯭ꯔꯕ?
1: ꯑꯩꯒꯤꯁꯤ ꯏꯃꯥꯅ ꯏꯕꯨ ꯗ꯭ꯔꯃꯥ ꯌꯥꯎꯕꯒꯤ ꯉꯥꯡꯗꯅ ꯈꯣꯠꯇꯅ ꯇꯧꯕꯒꯤ ꯋꯥ ꯉꯥꯛꯇꯁꯨ ꯅꯠꯇ꯭ꯔꯦ ꯃꯥꯂꯦ. ꯏꯃꯥꯗꯣ ꯍꯟꯗꯛꯁꯤ ꯃꯁꯥ ꯅꯨꯡꯉꯥꯏꯇꯦ,
0: ꯑꯣ
1: ꯃꯀꯣꯛꯇꯣ ꯍꯥꯏꯒꯠꯄ ꯉꯝꯗꯦ ꯍꯥꯏꯔꯛꯄ, ꯅꯨꯃꯤꯠ ꯅꯤꯅꯤ ꯁꯨꯔꯦ.
0: ꯏꯇꯥꯎ
1: ꯗꯣꯛꯇꯔꯗ ꯑꯃꯨꯛꯇ ꯆꯠꯁꯦ ꯍꯥꯏꯕꯅꯤ, ꯁꯦꯜ ꯇꯠꯄ ꯃꯇꯥꯡꯒ ꯑꯣꯏꯕꯒ ꯀꯔꯤ ꯀꯔꯤ ꯃꯄꯥ ꯃꯄꯥ ꯑꯣꯏꯗꯅ ꯍꯧꯖꯤꯛ ꯐꯥꯎꯕ ꯑꯗꯨꯝ ꯇꯧ ꯂꯩꯔꯦ. ꯑꯗꯨꯗ ꯁꯨꯝ ꯊꯋꯥꯏ ꯅꯨꯡꯉꯥꯏꯇꯕꯣꯏ ꯀꯔꯤꯕꯣꯏ ꯇꯧꯔꯤꯖꯥꯅꯤ ꯇꯥꯏꯇꯣ.
0: ꯅꯠꯇꯦ ꯏꯃꯥ ꯅꯥꯔꯒ ꯑꯩꯈꯣꯏꯗꯁꯨ ꯀꯔꯤꯝꯇ ꯍꯥꯏꯗꯕ, ꯉꯥꯎꯔꯕꯣ ꯅꯪꯕꯣ? ꯑꯣꯟꯊꯣꯛꯄꯅꯤꯗ. ꯑꯃꯔꯣꯝꯗꯕꯨꯗꯤ ꯑꯩꯉꯣꯟꯗ ꯍꯥꯏꯕ ꯌꯥꯕꯁꯦ ꯊꯕꯛꯇ ꯀꯔꯤꯗ ꯁꯨꯝ ꯄꯥꯈꯣꯟ ꯅꯤꯈꯣꯟ ꯆꯠꯊꯣꯛ ꯆꯠꯁꯤꯟꯒꯨꯝꯕꯗ ꯃꯇꯦꯡ ꯄꯥꯡꯅꯕ ꯅꯠꯇꯅ ꯁꯦꯜꯒꯤ ꯃꯇꯦꯡꯕꯨꯗꯤ ꯄꯥꯡꯕ ꯉꯝꯃꯣꯏꯀꯣ, ꯑꯩꯗꯤ ꯅꯪ ꯑꯩ ꯁꯦꯡꯒꯥꯎ ꯑꯃꯠꯇꯅꯦꯕ.
1: ꯏꯇꯥ
0: ꯁꯦꯜꯒꯤ ꯅꯠꯇꯕ ꯑꯗꯣ ꯃꯇꯦꯡ ꯐꯥꯎꯕꯗꯤ ꯁꯨꯝ ꯄꯥꯡꯅꯕ ꯌꯥꯏꯗꯅ. ꯗ꯭ꯔꯃꯥꯁꯤꯕꯨ ꯎꯠꯂꯗꯤ ꯄꯔꯐꯣꯃꯦꯟꯁ ꯐꯤ ꯈꯔꯁꯨ ꯁꯣꯏꯗꯅ ꯑꯣꯖꯥꯅ ꯌꯦꯟꯊꯣꯛꯄꯤꯅꯤ ꯍꯥꯏꯕꯅꯤ.
1: ꯍꯣꯏ
0: ꯌꯥꯝ ꯌꯥꯝꯗꯕ ꯏꯃꯥ ꯅꯥꯔꯤꯗꯨ ꯁꯦꯜ ꯈꯔꯗꯨ ꯐꯪꯉꯗꯤ ꯃꯇꯦꯡ ꯃꯇꯦꯡ ꯑꯩꯗꯤ ꯍꯦꯛꯇ ꯑꯣꯏꯅꯗꯣꯏꯅꯦ, ꯍꯤꯗꯥꯛ ꯂꯥꯡꯊꯛ ꯂꯩꯕꯗ ꯑꯣꯏꯔꯁꯨ. ꯑꯗꯒꯤꯅꯦ ꯇꯉꯥꯏ ꯐꯗ꯭ꯔꯗꯤ ꯏꯇꯥꯎ ꯑꯩꯒꯤ ꯐꯪꯒꯗꯕ ꯁꯦꯜꯗꯣ ꯑꯗꯨꯁꯨ ꯏꯇꯥꯎꯅ ꯑꯗꯨꯝ ꯁꯤꯖꯤꯟꯅꯖꯣ. ꯏꯃꯥ ꯅꯥꯔꯒꯕꯨ ꯀꯩ
1: ꯈꯪꯗ꯭ꯔꯦꯗ ꯏꯇꯥꯎ. ꯏꯃꯥ ꯅꯥꯁꯜꯂꯛꯄꯒ ꯁꯦꯜ ꯄꯠ ꯇꯠꯄꯒ ꯃꯇꯥꯡꯒ ꯑꯅꯤꯁꯤꯗꯤ ꯁꯩꯇ ꯏꯇꯥꯎ
0: ꯍꯣꯏꯅꯤ,
1: ꯀꯣꯛꯁꯤꯗ ꯌꯦꯔꯨꯝꯒ ꯊꯝꯃꯕꯗꯤꯅꯦ ꯌꯦꯅꯥꯎꯒ ꯑꯣꯟꯗꯣꯏꯖꯥꯅꯤꯀꯣ. ꯃꯤꯅꯗꯤ ꯍꯥꯏꯔꯤꯕ ꯁꯤꯗꯅꯤꯅꯦ ꯑꯩꯈꯣꯏ ꯅꯨꯄꯤ ꯊꯤꯕ ꯌꯨꯝꯕꯥꯟ ꯀꯩꯕꯥꯟꯒꯤ ꯋꯥꯔꯤꯗ ꯌꯥꯝ ꯂꯩꯔꯤꯕꯁꯦ.
0: ꯇꯣ ꯑꯗꯨꯅꯤ, ꯑꯗꯨꯗꯅꯤ ꯏꯇꯥꯎ ꯑꯩꯅ ꯆꯤꯡꯈꯩ ꯉꯥꯟꯕꯤꯒ ꯂꯥꯞꯊꯣꯛꯅꯔꯤꯁꯦ ꯑꯗꯨꯗꯅꯤ. ꯑꯃꯔꯣꯝꯗ ꯑꯩꯅ ꯂꯥꯞꯊꯣꯛꯄꯕꯨꯗꯤ ꯅꯠꯇꯦ, ꯃꯥꯅ ꯂꯥꯞꯊꯣꯛꯈꯤꯕ ꯍꯥꯏꯒꯗ꯭ꯔ ꯍꯨꯟꯗꯣꯛꯂꯝꯕ ꯍꯥꯏꯒꯗ꯭ꯔ ꯁꯨꯃꯥꯏꯅ ꯇꯧꯔꯛꯀꯅꯤꯒ ꯊꯥꯖꯔꯝꯕ ꯖꯥꯠꯅꯤ.
1: ꯊꯤꯔꯣꯏꯗ ꯅꯨꯃꯤꯠ ꯅꯨꯄꯤ ꯑꯃꯠꯇꯅꯦ, ꯁꯨꯛꯊꯤ ꯍꯦꯛ ꯊꯤꯔꯣꯏꯗ ꯑꯩ.
2: ꯊꯤꯔꯣꯏꯗ ꯌꯥꯝ ꯆꯤꯛꯅ
0: ꯂꯦꯡꯁꯤꯟꯕꯤꯔꯛꯁꯤ ꯂꯦꯡꯁꯤꯟꯕꯤꯔꯛꯁꯤ.
3: ꯇꯥꯈꯤ ꯂꯥꯛꯈꯤꯅꯤꯀꯣ ꯍꯩꯃꯥ, ꯅꯈꯣꯏ ꯑꯅꯤꯗ ꯉꯥꯏꯔꯤꯕꯣ ꯇꯥꯊꯦꯝꯕꯣ?
0: ꯉꯥꯏꯗꯗꯤ ꯀꯩꯅꯣ,
3: ꯑꯇꯩꯗꯤ ꯀꯔꯝ ꯂꯥꯛꯅꯗ꯭ꯔꯤꯅ?
1: ꯑꯇꯩꯗꯤ ꯌꯧꯅꯔꯛꯇ꯭꯯ꯔꯤꯗ ꯃꯦꯝꯁꯥ, ꯍꯧꯖꯤꯛꯇꯤ ꯑꯩꯈꯣꯏ ꯑꯅꯤꯗ ꯑꯣꯏꯗ꯭ꯔꯦ ꯀꯩꯅꯣ, ꯅꯪꯁꯨ ꯂꯥꯛꯑꯕꯅꯤꯅ ꯑꯩꯈꯣꯏ ꯌꯨꯝ ꯁꯨꯔꯦ ꯀꯩꯅꯣ.
3: ꯑꯩꯅꯗꯤ ꯁꯣꯝꯗ ꯅꯨꯡꯁꯥ ꯃꯔꯛꯁꯤꯗ ꯑꯣꯕꯦ ꯑꯣꯕꯦ ꯊꯦꯡꯒ꯭ꯔꯦꯅ ꯄꯥꯈꯠꯇꯅ ꯆꯦꯜꯂꯛꯏ, ꯕꯤꯠꯀ ꯂꯩꯇꯦ ꯑꯣꯏꯕ.
0: ꯍꯦꯔꯥ ꯃꯦꯝꯁꯥ, ꯅꯪ ꯕꯤꯠꯇ ꯆꯠꯄ ꯑꯣꯏꯅ ꯇꯧꯔꯗꯅ ꯌꯧꯔꯛꯇ ꯉꯥꯏꯔꯤ, ꯕꯤꯠ ꯂꯩꯒ ꯂꯩꯇꯦꯒ ꯑꯗꯨ ꯇꯧꯏ ꯑꯗ ꯇꯧꯏ, ꯕꯤꯠꯀꯤ ꯃꯤ ꯑꯣꯏꯅ ꯇꯧꯔꯅ ꯑꯗꯨꯗ ꯃꯁꯛꯁꯤꯒ ꯇꯧꯔꯤꯁꯤꯌꯣ.
3: ꯍꯩꯃꯥ ꯆꯨꯝꯕꯨ ꯆꯨꯝꯗ꯭ꯔꯣ ꯇꯥꯃꯥꯂꯦ? ꯂꯤꯂꯥ ꯎꯠꯀꯗꯕ ꯅꯨꯃꯤꯠꯅ ꯈꯤꯇꯪ ꯉꯥꯏꯔꯀꯥꯟꯁꯤꯗ ꯅꯣꯡꯃꯇ ꯃꯇꯝ ꯆꯥꯅ ꯀꯅꯥꯁꯨ ꯂꯥꯛꯅꯗꯦ, ꯁꯤꯗꯗꯤ ꯃꯁꯥꯅ ꯑꯗꯨꯝ ꯕꯤꯠꯇꯣ ꯇꯦꯛ ꯇꯥꯕ.
0: ꯊꯋꯥꯏ ꯌꯥꯎꯔꯤꯁꯤ ꯑꯩꯈꯣꯏ ꯑꯅꯤꯍꯨꯝꯗ ꯉꯥꯏꯁꯤꯜꯂꯛꯄꯗꯧꯅꯕꯨꯗꯤ ꯇꯧꯔꯦ ꯇꯧꯔꯤꯁꯤ. ꯍꯟꯗꯛ ꯃꯔꯛꯁꯤ ꯀꯔꯤꯅꯣ ꯇꯧꯔꯤ ꯃꯑꯣꯡꯁꯤ? ꯃꯤꯠ ꯃꯥꯅ ꯃꯤꯠ ꯇꯥꯗ꯭ꯔꯤ ꯃꯌꯥꯝꯁꯤꯅ ꯇꯧꯅꯔꯤꯕ ꯃꯑꯣꯡꯁꯤ?
3: ꯅꯠꯇꯦ ꯑꯩꯅ ꯍꯥꯏꯗꯤ ꯒ꯭ꯔꯨꯞ ꯋꯥꯛꯀꯤꯡꯅꯤꯅꯁꯤꯗꯤ ꯑꯃ ꯋꯥꯠꯄꯗ ꯍꯦꯛꯇ ꯐꯔꯛꯇꯥꯏ ꯍꯥꯏꯕ, ꯃꯌꯥꯝꯁꯨ ꯂꯣꯏ ꯈꯪꯅꯔꯤꯕ ꯉꯥꯛꯇꯅꯤ. ꯉꯟꯅ ꯂꯥꯛꯑꯦ ꯍꯥꯏꯗꯨꯅꯁꯨ ꯑꯩꯈꯣꯏ ꯑꯍꯨꯝꯈꯛꯅ ꯇꯧꯕ ꯌꯥꯕ ꯊꯕꯛꯁꯨ ꯅꯠꯇꯦ ꯌꯥꯕ꯭ꯔꯕ? ꯍꯥꯏꯔꯨꯔꯒꯅ ꯄꯨꯛ ꯐꯠꯇꯕ ꯑꯈꯪ ꯑꯍꯩ ꯁꯥꯕ ꯇꯥꯅꯤ, ꯄ꯭ꯔꯣꯕ꯭ꯂꯦꯝꯒꯤ ꯋꯥꯗꯤ ꯃꯤ ꯈꯨꯗꯤꯡꯃꯛ ꯂꯣꯏꯅ ꯂꯩꯅꯔꯤꯕ ꯉꯥꯛꯇꯅꯤ. ꯑꯩ ꯁꯣꯟꯇꯛꯇꯤ ꯂꯤꯂꯥꯁꯤꯅ ꯂꯥꯁꯅꯤ, ꯇꯣꯛꯑꯅꯤ.
1: ꯀꯩꯅꯣ ꯍꯥꯏꯔꯤꯁꯤꯕꯣ ꯃꯦꯝꯁꯥ?
3: ꯑꯩꯈꯣꯏ ꯇꯥꯃꯣꯅ ꯕꯤ ꯑꯦ ꯁꯤꯡ ꯅꯔꯁꯤꯡ ꯇꯝꯕ ꯊꯥꯔꯅꯤ ꯍꯥꯏ ꯋꯥꯔꯪꯒꯜꯗ.
0: ꯉꯥꯏꯈꯣ ꯉꯥꯏꯈꯣ, ਨੰਗ ਨੰਗ ਨਾ ਬੀ ਐਸ ਸੀ ਨਰਸਿੰਗ ਤਨਬਾ ਨੋਈ ਤਾਮੂਨ ਥਾਰਨ ਹੈ ਦੂ ਨੰਗ ਐਂਟ੍ਰਾਂਸ ਟੈਸਟ ਖਲਕਤਦੀ ਖਲਕਤਦੀ
3: ਓ ਖਲਕਤਰਗਨਨੇ ਦਿੱਲੀ ਦੇ ਇਨਾ ਮਗੀ ਮਨਾਕਲ ਹੈਨੀ ਹੈ
1: ਉਂਗਾਈ ਕੋ ਵਾਰਿਸੇ ਕੈਨੋਮ ਦਾ ਸੁਮ ਚਖੀ ਦੋਰੇ ਵਜ਼ਾ ਲਾਗਲਗਾ ਇੰਗ ਨਾ ਫਜ਼ਨਾ ਖਨਰਸੇ ਅਮਾ ਸੋਮਾ ਸੁਯਾਨ ਬ ਲੋਇਨਾ ਸੇਨ ਬਾ ਹਾਇਬਤੁਨੀ
0: ਸਿਤਾ ਓਇਦਾ ਓਇਦਾ ਬੋਰੇਗਨਨੇ ਸੇਂਗਾ ਥੰਗੈ ਸੇਂਗਾ ਐਗਾ ਟੋਕ ਟੋਸੀ ਟੋਸੀ ਨੇ ਤਾਇਰ ਜੋ ਜਾਂ ਦੀ ਤੋ ਹਾਈਤਾਮਨੀ ਓਇ ਫਿਬਮਜਿਨਾ
3: ਐਕੋ ਕੋ ਕਰੀ ਗੀ ਟੋਕਪਾ ਅਸੋ ਕੁਇਨ ਮਤਮਾਇਆ ਮਮਾ ਮਾਂ ਕੈ ਖੋਨਰਗਾ ਕੈ ਡੋਕ ਟੋਕ ਤੁਇਬਾ
0: ਕਮਾਈ ਟੋਇ ਦੁਇਨੋ
3: ਡਰਾਮਾ ਤੰਬ ਚੱਲੀਬਨੀ ਹਾਇਦਨਾ ਸਿਦਾ ਨੁਕਦੀ ਲਾਈਸ਼ਬੁ ਫਾਗੀਰੋ ਮਾਇਆ ਮਨ ਨੋਕਨਗਦਬ ਇਕਾਈ ਫਿਰੋ ਖੁੰਗਦਬ ਵਾਰੇਪਤੀ ਲੌਗਦਬ ਨਾ ਫਾਈਖਲੀ ਐਦੀ ਇਮਾਨਬੀ ਮਾਇਆ ਲੇਕਾਈਗੀ ਇਨੇ ਇੰਦੋ ਲੋਇਨਾ ਐਨਾ ਡਰਾਮਾ ਯੰਗਬਲਾ ਉ ਐਨਾ ਖਮਨੁ ਸਾਰੀ ਹਾਇਦਨਾ ਵਾ ਵਾ ਲੌਕਥੋਗਾ ਹੌਕਜੁਮੁ ਫਾਗੀਦੋਨਾ ਤੁ ਏਕਮ ਹਾਇਦੁਬਾ ਐ ਤੋਕਲਾ ਜੋ ਐਨਾ ਖਮਨੁ ਸਾਬਲੀ ਲਾਮਾ ਉੱਤਨਾ ਤੋਕ ਪਸ਼ੁਕਿਆ ਯਾਰੋ ਹਾਇਜਿਨ
0: ਇਸ ਨੰਗੀ ਵਾਰੀ ਦੁਸੁ ਮੇਮਸਾ ਲੁਈ ਹੈ
1: ਮਲੇਮ ਮੇਮਸਾ ਨਬਾਨੀ ਗੀ ਵਾਰੀ ਦੋ ਅੰਤਤੁ ਯਾਰੇ ਉਜ਼ਾ ਲਾਗਨੇ ਖਨਰਸੇ ਕੋਈ ਉਜ਼ਾ ਦੀ ਲਾਪੁਲਾ ਇਨੇ
3: ਐ ਫਕ ਲੋਕ ਥੋਰ ਕੀਗੇ ਦਮਲੇਮ ਉਜ਼ਾ ਇਚ ਕ੍ਰੀਮ ਤੇ ਪੁਥੋਰ
1: ਉਤੇ ਲੋਕ ਥੋਰ ਕੋਈ ਨੂ ਇਤੋ
3: ਤਾ ਟੈਂਪੋ
1: ਮੇਮਸਾ ਕੋਈ ਨੂ ਕੋਈ ਉਜ਼ਾ ਸੇ ਸੀਦੋ ਦੀ ਚੰਗਲ ਤੇ ਨਾ ਸਵਾਈ ਦਾ ਐ ਕੋ ਸਵਾਈ ਤੋ ਇਨ ਫੰਗ ਕ੍ਰੀਸ ਬੁ ਕਰੀ ਨੋ
0: ਐ ਨਿੰਗ ਮਖੋਂ ਕੀ ਦੋ ਇਨ ਫੰਗ
1: ਕੋ ਦੋ ਯਾਰ ਜ਼ਾਨੋ
3: ਕੈ ਜ਼ਾਰ ਜ਼ਾਨੋ
1: ਉਜ਼ਾ ਇਸ ਸਫਮ ਸੀ ਸੋ ਮੌਸਾ ਗੇ ਮਾਨ ਵਾ ਨਾ ਦੇ ਗੁ ਮਮਾ ਉਜ਼ਾ
3: ਉਜ਼ਾ
1: ਕੁਰਮ ਜ਼ਰੀ
3: ਉਜ਼ਾ ਕੁਰਮ ਜ਼ਰੀ
4: ਸਸਾ
1: ਉਜ਼ਾ
4: ਯਾਰ ਯਾਰ ਨਖੋਈ ਯੁਮ ਯੁਮ ਦਾ ਹਨ ਗੇ ਸੁ ਹਨ ਰੋ ਹੈ
3: ਉਜ਼ਾ
1: ਕੁਰੀ ਨੋ ਜ਼ਾ ਕੁਈ ਨੋ ਜ਼ਾ ਬਰੀ ਸੋ
4: ਸਸਾ
1: ਉਜ਼ਾ
4: ਹੈ ਕੋਈ ਡਰਾਮਾ ਸੇ
1: ਉਜ਼ਾ
4: ਉਤ ਪੰਗਮ ਦੋ ਮਾਨ
1: ਕੁਈ ਨੋ ਜ਼ਾ
0: ਕਰੀ
1: ਹੈਬਲੀ ਥਵਾਈ ਯਾਗਦੇ ਹਾਂ ਸਹੀ ਸੁਮ ਹਾਇਬਰਗਦ ਖੰਗਦ੍ਰੇ ਡਰਾਮਾ ਉੱਤਬ ਹਾਇਬਦੁਮ ਤੰਗਦੇ ਹਾਇਬਗਿ ਨੋ
3: ਜਾ
1: ਕਨ ਹੋਣਗੇ ਨਤ੍ਰਨੇ ਮਾਲੇ
0: ਹੋਣਗੇ
4: ਡਰਾਮਾ ਯਾਵੀਨਬ ਮੀ ਲੈਤ੍ਰਗਰੁ ਕਰਮ ਨ ਡਰਾਮਾ ਉਤਕਦੋਰੀ ਬ੍ਰੋ
3: ਹਾ
4: ਕਰਮ ਨ ਨੋ ਡਰਾਮਾ ਉਤੋਰਿਸ਼ੇ
1: ਕਈ ਨੋ ਹਾਇਸ਼ੁ
3: ਓਜ਼ਾ ਐਖੋਈ ਲੈਰੀਬਸੀਦੀ ਡਰਾਮਾ ਸੀਗੀ ਦਮਕਤਨੀ ਐਖੋਈ ਨੋ ਓਜ਼ਾਗੀ ਨਾਕਤ ਨੁਕਤੀ ਗੀ ਲਕਚਰੀ ਬਸੇ ਪੁਕਨਿੰਗ ਵਾਬੀ ਗਨ ਓਜ਼ਾ ਐਖੋਈ ਕੰਨ ਹੋਣਜ਼ਗੇ
1: ਅਸ ਐਨਗੀ ਡਰਾਮਾ ਸੀ ਉੱਲਗਾ ਮਸੀ ਦਾ ਫੰਗਲਪ ਪਰਫਾਰਮੈਂਸ ਪੀਅ ਦੋਨੇ ਇਮਾਬੁ ਡਾਕਟਰ ਦਾ ਸੰਗਿੰਗ ਟੋਪਿਕੇ ਖੱਲੀਬ ਓਜ਼ਾ ꯑꯩꯈꯣꯏ ꯃꯤꯕꯨꯗꯤ ꯁꯨꯅꯤ ꯍꯣꯏ ꯈꯔꯕꯨꯗꯤ ꯊꯤꯡꯗꯣꯛ ꯊꯤꯡꯖꯤꯟ ꯂꯩꯔꯦ ꯂꯥꯛꯀꯗꯕ ꯑꯇꯩ ꯑꯥꯔꯇꯤꯁꯁꯤꯡꯁꯨ ꯌꯧꯕꯕꯨꯗꯤ ꯌꯧꯔꯛꯑ ꯑꯅꯤꯗ ꯑꯣꯖꯥ ꯅꯠꯇ꯭ꯔꯅꯦ
4: ꯑꯥꯔꯇꯤꯁ ꯑꯇꯩꯗꯣ ꯌꯧꯅꯔꯛꯅꯕꯁꯨ ꯑꯣꯏꯔꯔꯣꯏꯗꯕ ꯃꯔꯝ ꯂꯩꯅꯦ
1: ꯑꯣꯖꯥꯅ ꯍꯥꯏꯕꯤꯔꯤꯁꯤꯕꯨ
4: ꯑꯣ ꯊꯣꯏꯕꯤ ꯁꯥꯕꯤꯔꯥꯏ ꯂꯩꯃꯗꯣ
1: ꯑꯣꯖꯥ
4: ꯉꯔꯥꯡ ꯆꯦꯟꯈ꯭ꯔꯦ
1: ꯊꯣꯏꯕꯤ ꯁꯥꯕꯤꯕꯣ
3: ꯁꯣꯏꯗ ꯁꯣꯏꯗ꯭ꯔꯕ ꯄꯥꯎꯔꯨꯝꯁꯤꯕꯣ
4: ꯑꯩꯅ ꯍꯧꯖꯤꯛ ꯄꯨꯟꯅ ꯈꯣꯏꯗꯕꯨ ꯐꯥꯒꯤ ꯇꯧꯒꯗ꯭ꯔꯣ?
3: ꯑꯁꯤꯕꯨ
1: ꯀꯃꯥꯏ ꯇꯧꯔꯤꯁꯤ?
4: ꯁꯣꯝꯅ ꯁꯦꯡꯒꯥꯎ ꯂꯥꯛꯄꯤꯗꯣ?
1: ꯃꯗꯨ
4: ꯗ꯭ꯔꯃꯥꯁꯤꯗ ꯁꯨꯝ ꯂꯩꯕ ꯃꯆꯦꯂꯨꯗꯅ? ꯅꯠꯇꯤ ꯃꯥꯕꯨ ꯆꯦꯟꯒꯅꯨ ꯃꯌꯨꯝ ꯄꯥꯟꯒꯅꯨꯅ ꯑꯩꯅ ꯊꯤꯡꯒꯤꯕ ꯌꯥꯎꯕ꯭ꯔꯥꯕ?
1: ꯑꯩꯅ ꯁꯣꯝꯗ ꯁꯥꯔꯤꯕ
4: ꯃꯇꯝꯗ ꯃꯇꯝꯅ ꯅꯛꯁꯤꯜꯂꯛꯄꯒ ꯔꯤꯍꯥꯔꯁꯦꯜ ꯁꯤꯗꯅ ꯃꯤ ꯁꯨꯗꯕꯒꯤ ꯄꯨꯈꯤꯕꯒꯤ ꯀꯣꯛꯁꯤꯗ ꯎꯔꯨꯉꯧꯅꯔꯤꯕꯁꯤꯗ ꯅꯪꯍꯧꯔꯔꯣꯏ ꯃꯁꯥꯒꯨꯝ ꯆꯦꯜꯂꯤꯕꯗꯨꯕꯨ ꯆꯨꯝꯕ꯭ꯔ ꯍꯥꯏꯕꯅꯤꯅꯦ?
1: ꯑꯣꯖꯥ ꯑꯣꯖꯥ ꯑꯣꯖꯥ ꯃꯥꯁꯤꯔꯁꯨ ꯑꯣꯖꯥ ꯂꯤꯂꯥꯁꯤꯗꯤ ꯅꯪꯅ ꯑꯗꯨꯝ ꯃꯥ ꯌꯥꯎꯍꯟꯒꯗꯕꯅꯤ ꯑꯣꯖꯥ ꯃꯇꯝ ꯂꯩꯇ꯭ꯔꯀꯥꯟꯁꯤꯗ ꯍꯧꯖꯤꯛꯄꯨ ꯃꯤ ꯀꯅꯥꯅꯣ ꯑꯩꯈꯣꯏꯅ ꯑꯃꯨꯛ ꯊꯤꯔꯨꯔꯒ ꯅꯧꯅ ꯅꯇꯝꯗꯣꯏꯁꯤꯕꯣ? ꯑꯣꯖꯥ ꯊꯦꯝꯕꯨꯡ ꯑꯣꯏ ꯑꯗꯒꯤ ꯃꯦꯝ ꯆꯥꯎ ꯑꯩꯈꯣꯏ ꯃꯌꯥꯝ ꯆꯠꯂꯒ ꯑꯝꯇꯪ ꯍꯥꯏꯅꯖꯔꯨꯒꯤ
4: ꯋꯥꯔꯤ
1: ꯁꯥꯔꯨꯒꯦ ꯑꯣꯖꯥ ꯑꯣꯖꯥ
4: ꯄꯥꯎꯁꯤ ꯍꯦꯛ ꯇꯥꯕꯒꯅꯦ ꯑꯩ ꯉꯁꯥ ꯏꯅ ꯃꯥꯒꯤ ꯅꯨꯄꯥ ꯃꯌꯨꯝ ꯑꯣꯏꯒꯗꯧꯔꯤꯕꯗꯨꯗ ꯆꯠꯂꯒ
1: ꯑꯣꯖꯥ
4: ꯑꯍꯜ ꯑꯃꯟ ꯌꯥꯎꯅ ꯋꯥꯔꯤ ꯁꯥꯔꯨꯔꯕꯅꯤ
1: ꯑꯗꯨꯗ ꯀꯔꯤ ꯍꯥꯏꯔꯒꯦ ꯑꯣꯖꯥ
4: ꯑꯇꯣꯞꯄ ꯑꯥꯔꯇꯤꯁ ꯑꯃ ꯊꯤꯕꯤꯒꯦꯔꯥ ꯀꯔꯤꯅꯣ ꯑꯣꯖꯥꯅ ꯐꯅꯕ ꯇꯧꯕꯤꯔꯣ ꯏꯃꯧꯁꯦ ꯌꯥꯎꯍꯟꯕ ꯉꯝꯃꯔꯣꯏ ꯍꯥꯏꯗꯅ ꯏꯔꯥꯏ ꯂꯥꯏꯅ ꯈꯣꯝꯗꯣꯔꯛꯄꯅꯤ
1: ꯑꯣꯖꯥ
4: ꯅꯤꯡꯕꯣꯛ ꯑꯣꯏꯒꯗꯧꯔꯤꯕꯤ ꯊꯝꯕꯧ ꯃꯥꯟꯕꯤꯗ
1: ꯃꯗꯨꯃ ꯍꯥꯏꯔꯛꯑꯣ ꯑꯣꯖꯥ
4: ꯑꯩ ꯗ꯭ꯔꯃꯥꯁꯦ ꯀꯔꯤꯒꯤ ꯇꯧꯖꯔꯨꯔꯕꯅꯣ ꯑꯗꯣ
1: ꯀꯃꯥꯏ ꯇꯧꯅꯤ ꯃꯦꯟ ꯃꯦꯟꯇꯔꯕꯣ
3: ꯃꯇꯝꯅꯤꯗ
1: ꯏꯇꯥꯎ ꯀꯃꯥꯏ ꯇꯧꯗꯣꯏꯅꯤ
0: ꯌꯥꯝ ꯇꯧꯋꯦ ꯍꯤꯃꯗꯣ
1: ꯀꯃꯥꯏ ꯇꯧꯅꯤꯁꯤꯗꯦ ꯑꯩꯅ ꯆꯤꯜꯂꯤꯕ ꯄꯩꯁꯥꯁꯤꯒ ꯗ꯭ꯔꯃꯥꯗꯨꯒ ꯑꯃꯨꯛ ꯇꯣꯛꯂꯒ ꯑꯣꯖꯥ ꯐꯣꯟ ꯑꯃꯨꯛꯇ ꯄꯥꯏꯖꯒꯦꯕ ꯑꯣꯖꯥ ꯍꯜꯂꯣ ꯈꯨꯔꯥ ꯑꯩ ꯗ꯭ꯔꯃꯥ ꯇꯝꯐꯝꯗ ꯂꯩꯌꯦ ꯀꯔꯤꯕꯣ ꯍꯣꯏ ꯍꯥ ꯑꯩꯈꯣꯏ ꯏꯃꯥ ꯀꯩꯗꯧꯔꯕ ꯈꯨꯔꯥ ꯑꯩ ꯂꯥꯛꯆꯔꯒꯦ ꯈꯨꯔꯥ ꯍꯣꯏ ꯈꯨꯔꯥ ꯈꯣꯏ ꯉꯥꯏꯍꯥꯛꯇ ꯂꯩꯕꯤꯔꯝꯈꯣ
4: 哎呀，妈呀！哎，妈，家里嘛都我那喊他去吧。哎，妈嘞，妈呢？啥？你休息了，休息了。到位呀！妈呢？妈，家里嘛都我那喊他去吧。哎，妈嘞，妈呢？啥？休息要平的啥去？我说，俺这上面我再去休息休息。哦，妹子，你哪里人？哎，家里嘛都我那喊他去吧。

0: हेलो
1: हेलो
0: गुड आफ्टरनून लेडीज की थोरमदा तरामनो उपचारी
1: गुड आफ्टरनून सर
0: गुड आफ्टरनून कनाओ वीरबनो
1: समुरो मखाले काइदे इन हफ्ता
0: समुरो मखाले काइदे की हैबी बका
1: के वसा
0: समुरो मखाले काइदे की नौचा हैबी बनात्रा
1: ओ यम कपि सांग
0: होय होय आइने दी सिददी यम कन दी अदुमक ताजरी होय होय
1: आइ जुखर लाइ थले रे
0: ओ होय होय करी करम बवा फम थंबिगनी थंबियो
1: हजिकी कई नुपी ये मरम दा हाय बदो
0: होय होय
1: कई ने एस बा दो कहता है कोई सुन मगन बिरम भाई नु मौना नुपा तो पर खना मुख पर लेना
0: होय होय
1: ตัวเมเจอร์ชูตะหวันนินเดบะอะคุยอีกาซิยังชีวะนี่ไอ้ตาคุยกูยังชินะนะลากุนนะค่อยๆอะคุยแกตะยังชิชานะนะเลยนะนี่เนี่ยจะดูมีนะอยู่โหระจะนี่นะทีนะตะวะตาเลยดีมาซูงายตะวะโตเลยกันนะบะค่อยๆยังจุมบะวะพรมนี่ก็คือนุปาซูนุปิซูอะนิมะวะคัลตะมินะระกันดาอิชาอิชานะ
0: พัตตะบะวะคัลสิงลากปะมะตันดะเซมดุกมินะซีไฮบะวะพัมซีทัมจะเกอืมอะจะไอ้ย่อยนะดิเนกออ่ะค่อยๆอ่าแกตัยกูวิยามนะยามตัยดูอ่ะมุงมะนุงเยาวะวะซีบันจังนะดิอะรุยามเนไฮตาเรค่อยๆยามนะวะพัมซีตาบะดะยามนะนุงไอจะบะวะพัมมะซุไอเซยามนุงซีจานะนะเลมินะไอไฮบะซีตาบะดะนะตระกะลุยนะนะตาบิริบะมะยามซิงนะซุซึงซุยซุยดะนะ नुसीरम तो बाल ले रखा सु नुसीरक पो ऐसा नु हाय बाबा फम सी थम जगे
1: हाँ
0: गुड आफ्टरनून लेडीज ता करी मखाता बत थम भी
1: अंदर क्या है तारे आई नुपाजे आई क्या तारे कोई यूं था वो जी दो मिस्टी ना है तारे को
0: होय होय
1: अधूरा आई ना यूं द अंगांग बिवाना रजा की मंचार ना चुंग गानु यें क्या लोग ऐसे बत्तियों तेवों ना อันนี้ว่ามากี่ไปชาพังตะบะตันจาคุยที่นี่เยไม้มะคาตะชูริบะมีนี่ไหตะเลยนะค่อยๆอันชูริบะนี่ไปชานุงจาคะวาละปะคละปะคุยที่ไปชาละวะมะตันดีวาตะดีนี่มุงมะนุงมุจิมุงมะนุงปุนะรีบะนี่นะค่อยๆคุยอะนายยอรปะไลตะไลไรชูบะละมะบังกะไปชาปิวหะเรยองนะไรตะนะค่อยๆ
0: อดุมบันดาไอ้เนี่ยชุมมาเตียงปังยาวไอ้ดูมาเนี่ยมุขพังไกลวะเนี่ยหันจันไปแล้วป่ะไอ้เนี่ยไอ้แกแต่ทุ่ไว้แต่ไอ้เนี่ยทุ่ไว้ดินั่งไหนวันนี้กูนี่นะไอ้ยมมาทุ่ยอาบชิงโง่หายวะก็ยำ